ਪ੍ਰੀਖਿਆ ਨਾਲ ਮੇਰਿਟ ਸੂਚੀ ਤਕ ਟਾਪ 10 ਤਕ ਜਗ੍ਹਾ ਦੂਰ ਕੀਤਾ ਕਿਨ ਪੰਜੀਕ੍ਰਿਤ ਨਿਰਮਾਣ ਸ਼੍ਰਮਿਕੀ ਨੋਰਾ 22 ਛਾਤਰ ਛਾਤਰਾ ਲੋਰਿਨ ਮੁੱਖ ਮੰਤਰੀ ਨੋਨੀ ਬਾਬੂ ਮੇਧਾਵੀ ਸਿੱਖਿਆ ਸਹਾਇਤਾ ਯੋਜਨਾ ਤਾ ਕੇ 10 ਲੱਖ ਰੁਪਿਆ ਤਾ ਪ੍ਰੋਤਸਾਹਨਾ ਰਾਸ਼ੀ ਤੇ ਸਨਮਾਨਿਤ ਕੀਤੁਰ ਇਗਾ ਕਕਸ਼ਾ 10ਵੀਂ ਤੋਰ 9 ਔਰ 12ਵੀਂ ਤੋਰ 13 ਵਿਦਿਆਰਥੀ ਮਤੁਰ ਮੁੱਖ ਮੰਤਰੀ ਸਨਮਾਨਿਤ ਵਿਦਿਆਰਥੀ ਲੋਰਿਨ ਬਧਾਈ ਈਸੋ ਕੇਤੁਰ ਕੀ ਰਾਜ ਸਰਕਾਰ ਤਾ ਮਨਸਾ ਮੈਂਦੇ ਕੀ ਸ਼੍ਰਮਿਕ ਨੋਰਾ ਪਿਲਾ ਕੇਵਲ ਸ਼੍ਰਮਿਕ ਬਨੇ ਮਾਸ ਮਨਮਕੀ ਬਲਕਿ ਡਾਕਟਰ ਇੰਜੀਨੀਅਰ ਪ੍ਰਸ਼ਾਸਕ ਵਿਗਿਆਨਿਕ ਔਰ ਉੱਚ ਪਦੀਨਗ ਏਵਿਸ ਮੰਜ ਪ੍ਰਦੇਸ਼ ਔਰ ਦੇਸ਼ ਤਾ ਸੇਵਾ ਕੀ ਵੀਰ ਸੁਸ਼ਾਸਨ ਤਿਹਾਰ ਤੇ ਮੁੱਖ ਮੰਤਰੀ ਵਿਸ਼ਨੂੰ ਦੇਸਾਇ 2 ਜੂਨ ਤੇ ਬੀਜਾਪੁਰ ਜ਼ਿਲ੍ਹਾ ਤਾ ਕੋਂਡਾਪੱਲੀ ਨਾਰ ਏਵਤੁਰ ਇਚੁਟੇਨ ਔਰ ਜਨ ਚੌਪਾਲ ਵਾਟਿਸ ਮੰਜ ਮਾਨੇਕ ਨਾ ਚੀਪਾ ਕੇਂਚਤੁਰ ਮੁੱਖ ਮੰਤਰੀ ਅਧਿਕਾਰੀ ਲੋਰੀਨ ਨਿਰਦੇਸ਼ ਇਤੁਰ ਕੀ ਜਨ ਚੌਪਾਲ ਤਕ ਅਦੁਰਕਤਾ ਉਮਕੇ ਆਵੇਦਨੀ ਔਰ ਚੀਪਾ ਤਾ ਸਮਿਆ ਸੀਮਾ ਤੇ ਨਿਰਾਕਰਣ ਕੀ ਵੀਰ ਸ੍ਰੀ ਸਾਇ ਕੇਤੁਰ ਕੀ ਸੁਸ਼ਾਸਨ ਤਿਹਾਰ ਕੇਵਲ ਉਂਡ ਪ੍ਰਸ਼ਾਸਨਿਕ ਅਭਿਆਨ ਨਹੀਂ ਬਲਕਿ ਸਰਕਾਰ ਔਰ ਜਨਤਾ ਤਾ ਨੜਮਾ ਵਿਸ਼ਵਾਸ ਤਿੰਨ ਬਰਕਸ ਕੇਨਾ ਮਾਧਿਅਮ ਮਿੰਦੇ ਮੁੱਖ ਮੰਤਰੀ ਆਤਮ ਸਮਰਪਿਤ ਮਾਓਵਾਦੀ ਲੋਰਾ ਮਾਓਵਾਦੀ ਦੰਪਤੀ ਤਾਕੇਟ ਸੰਚਾਲਿਤ ਕਿਰਾਨਾ ਦੁਕਾਨ ਤਕ ਵੰਡ ਏਵਤੁਰ ਔਰ ਉਹਨਾਂ ਜੀਵਨਾ ਤਾ ਤਕ ਵੱਤਾ ਸਕਾਰਾਤਮਕ ਬਦਲਾਵ ਤਾ ਸਰਾਹਨਾ ਕਿਤੁਰ ਮੁੱਖ ਮੰਤਰੀ ਬੀਜਾਪੁਰ ਮੁਨੇ ਅਰ ਤਗ ਬਨੇ ਮੱਤਾ ਬੇਲੀ ਬ੍ਰਿਜ ਦਾ ਨਿਰੀਕਸ਼ਣ ਕਿਤੁਰ ਇਚੁਟੇਨ ਔਰ ਪੁਲ ਤਾ ਨਿਰਮਾਣ ਤਕਨੀਕੀ ਉਪਯੋਗਿਤਾ ਔਰ ਛੇਤਰ ਤਾ ਵਿਕਾਸ ਤਗ ਅਧੀਨ ਭੂਮਿਕਾ ਤਾ ਕਬੂੜ ਪੈਸੋ ਇਦਿਨ ਬਦਲੇ ਮਾਇਮੁਤਤ ਬਸਤਰ ਤਾ ਪੂਨਾ ਤਸਵੀਰ ਤਾ ਪ੍ਰਤੀਕ ਕਿਤੁਰ ਅਪੂਨਾ ਬਸਤਰ ਪ੍ਰਵਾਸ ਤਚੁਟ ਮੁੱਖ ਮੰਤਰੀ ਸ੍ਰੀ ਸ਼ਾਹ ਦੰਤੇਵਾੜਾ ਜ਼ਿਲ੍ਹਾ ਤਾ ਚੇਰਪਾਲ ਨਾਰ ਤਗ ਆਯੋਜਿਤ ਜ਼ਿਲ੍ਹਾ ਸਤਰੀ ਜਨ ਸਮੱਸਿਆ ਨਿਵਾਰਣ ਸਿਵਿਰ ਤਕ ਵੰਡੇ ਸ਼ਾਮਿਲ ਅਤੁਰ ਇਦ ਮੌਕਾ ਤੇ ਔਰ ਕੁਆਕੋਂਡਾ ਅਰਕਟੇ ਕਲਿਆਣ ਵਿਕਾਸ ਕੰਡ ਤਾ 8 ਸੰਕੁਲ ਸਤਰੀਯ ਸੰਗਠਨੀ ਕਿਨ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਤਾ ਕੇ ਟਾਟਾ ਮੈਜਿਕ ਮੋਟੋਲੀ ਨਾ ਕੁਚੀ ਇਤੁਰ ਅਧਿਕਾਰੀ ਲੋਰ ਕੇਤੋਰ ਕੀ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਤਾ ਉਦੇਸ਼ ਗ੍ਰਾਮੀਣ ਛੇਤਰੀ ਨਗ ਆਜੀਵਿਕਾ ਤਿੰਨ ਪੂਨਾ ਅਵਸਰ ਸ੍ਰਿਜਿਤ ਕੀਨਾ ਸੰਘ ਏੜਾ ਅੰਚਲੀ ਨਗ ਪਰਿਵਹਨ ਸੁਵਿਧਾ ਤਿੰਨ ਬਰਕਸ ਪਾੜਨਾ ਮਿੰਦੇ ਮੁੱਖ ਮੰਤਰੀ 10 ਜੂਨ ਤੇ ਕਾਂਕੇਰ ਜ਼ਿਲ੍ਹਾ ਤਕ ਸੁਸ਼ਾਸਨ ਤਿਹਾਰ ਤਾਕੇਟ ਕਾਂਕੇਰ ਕੋਂਡਾ ਗਾਂਵ ਨਾਰਾਇਣਪੁਰ ਔਰ ਬਸਤਰ ਜ਼ਿਲ੍ਹਾ ਨਗਰ ਸੰਚਾਲਿਤ ਯੋਜਨਾ ਔਰ ਵਿਕਾਸ ਬੂਥੋ ਤਾ ਸਮੀਖਿਆ ਕੀਤੁਰ ਵੇਟਕਾ ਤਕ ਮੁੱਖ ਮੰਤਰੀ ਅਧਿਕਾਰੀ ਲੋਰਿਨ ਸਮੇਬੱਧ ਜਵਾਬਦੇਹੀ ਔਰ ਪਰਿਣਾਮ ਉਨਮੁਖ ਕਾਰਯਸ਼ੈਲੀ ਅਪਣਾ ਕੀਨਾ ਨਿਰਦੇਸ਼ ਇਤੁਰ ਤਾਨਾ ਸੰਘ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਾਕੇਟ ਸਵੀਕ੍ਰਿਤ ਲੋਹਕੀ ਕਿਨ ਉਬਾਏ ਪਾੜਲਾ ਕੇਤੁਰ ਵੇਟਕਾ ਤਕ ਸ੍ਰੀ ਸਾਇ ਅਧਿਕਾਰੀ ਲੋਰਿਨ ਕੇਤੁਰ ਕੀ ਵਾਇਨਤ ਕਰੀਬ ਸੀਜਨ ਤਿੰਨ ਉੜਸੋ ਖਾਦ ਔਰ ਪੇੜਕ ਤਾ ਨਿਕਾ ਉਪਲਬਧਤਾ ਸੁਨਿਸ਼ਚਿਤ ਕੀਵੀਰ ਔਰ ਕਿਸਾਨੀਰ ਕਿਨ ਨੈਨੋ ਯੂਰੀਆ ਔਰ ਵੈਕਲਪਿਕ ਯੂਰੀਆ ਤਾ ਉਪਯੋਗ ਤਲਾਏ ਪ੍ਰੇਰਿਤ ਕੀਨਾ ਵੰਡੇ ਨਿਰਦੇਸ਼ ਇਤੁਰ ਤਾਨਾ ਸੰਘ ਪੀਐਮ ਕਿਸਾਨ ਸਨਮਾਨ ਨਿਧੀ ਔਰ ਐਗਰਿਸਟਿਕ ਪੋਰਟਲ ਤਕ ਪਾਤਰ ਕਿਸਾਨੀਰ ਨਾ ਪੰਜੀਅਨ ਕੀਲਾ ਕਿਤੁਰ ਮੁੱਖ ਮੰਤਰੀ ਕਿਤੁਰ ਕੀ ਆਯੁਸ਼ਮਾਨ ਭਾਰਤ ਯੋਜਨਾ ਸੰਸਥਾਗਤ ਪ੍ਰਸਵ ਸਿਕਲ ਸੇਲ ਸਕ੍ਰੀਨਿੰਗ ਔਰ ਮੁੱਖ ਮੰਤਰੀ ਸਵਸਥ ਬਸਤਰ ਯੋਜਨਾ ਤਾ ਕ੍ਰਿਯਾਨਵਯਨ ਤਕ ਵਿਸ਼ੇਸ਼ ਜ਼ੋਰ ਇਤੁਰ ਨਗਰੀ ਨਿਕਾਈ ਨਾ ਆਮ ਚੁਣਾਵ ਔਰ ਉਪ ਚੁਣਾਵ ਤਲਾਏ 4 ਜੂਨ ਤੇ ਮਤਗਣਨਾ ਅਤਾ ਰਾਜ ਨਿਰਵਾਚਨ ਆਯੋਗ ਤਿੰਨਾ ਦੁਰਕਤਾ ਕਬੂੜਤਾ ਅਨੁਸਾਰ ਨਗਰੀ ਨਿਕਾਈ ਨਗ ਅਧਿਕਤਾ ਐਂਗ ਪਦੀਨਕ ਤਿੰਨਾ ਮੂਨ ਤਕ ਭਾਜਪਾ ਔਰ ਰਣ ਤਗ ਕਾਂਗਰਸ ਤੋਰ ਪ੍ਰਤਿਆਸੀ ਜੀੜ ਤੋਰ ਅਗਾਇ ਪਾਰਸ਼ਦ ਤਾ 71 ਪਦੀਨਕ ਤਿੰਨਾ 39 ਤਕ ਭਾਜਪਾ ਔਰ 30 ਤਕ ਕਾਂਗਰਸ ਤੋਰ ਪ੍ਰਤਿਆਸੀ ਜੀੜ ਤੋਰ ਰਣ ਪਦੀਨਗ ਨਿਰਦਲੀਯ ਪ੍ਰਤਿਆਸੀ ਜੀੜ ਤੋਰ ਅਗਾਇ ਤ੍ਰਿਸਤਰੀਯ ਪੰਚਾਇਤ ਚੁਣਾਵ ਤਲੇ ਮਤਗਣਨਾ ਮਤਦਾਨ ਤਦੀਨਮ ਤੇ ਆਇਨਤ 4 ਜੂਨ ਤੇ ਸਾਰਣੀਕਰਨ ਕਿਤੁਰ ਅਰ ਜੀੜਤੁਰ ਪ੍ਰਤਿਆਸੀ ਲੋਰਿਨ ਪ੍ਰਮਾਣ ਪੱਤਰ ਇਤੁਰ ਤ੍ਰਿਸਤਰੀਯ ਪੰਚਾਇਤ ਔਰ ਨਗਰੀ ਨਿਕਾਈ ਨਾ ਆਮ ਔਰ ਉਪ ਚੁਣਾਵ ਤਲੇ 10 ਜੂਨ ਤੇ ਮਤਦਾਨ ਆਸ਼ਮਤਾ ਪ੍ਰਦੇਸ਼ ਤਕ ਵਿਆਪਾਰ ਔਰ ਉਦਯੋਗ ਤਿੰਨ ਪ੍ਰਸਿਤੀ ਨਾ ਉਦੇਸ਼ ਤੇ ਦੁਕਾਨੀ ਔਰ ਪ੍ਰਤਿਸ਼ਠਾਨੀ ਨਾ ਪੰਜੀਅਨ ਤਾ ਪ੍ਰਕਿਰਿਆ ਤਿੰਨ ਨਿਕਾ ਸਰਲ ਔਰ ਪਾਰਦਰਸ਼ੀ ਪਾੜਤੁਰ ਰਾਜ ਸਰਕਾਰ ਈ ਦਿਨ ਲਾਏ ਛੱਤੀਸਗੜ੍ਹ ਦੁਕਾਨ ਔਰ ਸਥਾਪਨਾ ਨਿਗਮ ਤਕ ਸੰਸ਼ੋਧਨ ਕੀਸੋ ਪੂਨਾ ਅਧਿਸੂਚਨਾ ਜਾਰੀ ਕੀਤੁਰ ਸੰਸ਼ੋਧਿਤ ਨਿਯਮਿਤ ਤਹਿਤ ਇਦੇ ਬੇਦੇ ਵੰਡ ਦੁਕਾਨ ਅਯੋਕੇ ਸੰਸਥਾਨ ਤਲਾਏ ਸ਼੍ਰਮ ਪਹਿਚਾਣ ਸੰਖਿਆ ਤਾ ਪ੍ਰਮਾਣ ਪੱਤ ਆਨਲਾਈਨ ਆਵੇਦਨ ਦੁਰਕਤਾ 24 ਘੰਟਾ ਤਾ ਲੋਪਾ ਜਾਰੀ ਕੀਨੁਰ ਇਦਿਨ ਲਾਇ ਨਿਯੁਕਤਾ ਲੋਰ ਨਿਰਧਾਰਿਤ ਪ੍ਰਾਰੂਪ ਤਕ ਆਨਲਾਈਨ ਆਵੇਦਨ ਤਾ ਸੰਘ ਆਵਸ਼ਕ ਦਸਤਾਵੇਜ ਜਿਤਕੇ ਕਾਗਜ਼ੀ ਅਪਲੋਡ ਕੀਆ ਪਰਦੀ ਤੁਰ ਔਰ ਈ ਚਾਲਾਨ ਤਾ ਮਾਧਿਅਮ ਤੇ ਸ਼ੁਲਕ ਗੁੜਪਣਾ ਆਤਾ ਇਦੁਮਕੇ ਵਿਵਸਥਾ ਸਵ ਘੋਸ਼ਣਾ ਤਕ ਆਧਾਰਿਤ ਔਰ ਸਿਸਟਮ ਜਨਰੇਟਿਡ ਆਤਾ ਅਗਾ ਬੇਦੇ ਭੌਤਿਕ ਹਸਤਾਕਸ਼ਰ ਤਾ ਆਵਸ਼ਕਤਾ ਅਯੋ ਅਧਿਸੂਚਨਾ ਤਕ ਸਪਸ਼ਟ ਕਿਤੁਰ ਕੀ ਉਮਕੇ ਦੁਕਾਨੀ ਕਿਨ ਅਪੂਨਾ ਪ੍ਰਤਿਸ਼ਠਾਨ ਪਰਿਸਰ ਤਗ ਪੈਦਰ ਪੱਟਿਕਾ ਸੰਘ ਇਦ ਪੰਜੀਅਨ ਪ੍ਰਮਾਣ ਪੱਤਰ ਤਿੰਨ ਸਪਸ਼ਟ ਰੂਪ ਤੇ ਪ੍ਰਦਰਸ਼ਿਤ ਕੀਨਾ ਅਨਿਵਾਰਯਤਾ ਮੁੱਖ ਸਚਿਵ ਵਿਕਾਸਸ਼ੀਲ 8 ਜੂਨ ਤੇ ਮੰਤਰਾਲੇ ਤਗ ਵਾਇਨਤ 21 ਜੂਨ ਤੇ ਆਯੋਜਿਤ ਆਇਨਤ ਬੀਤੀ ਨੀਟ ਪ੍ਰੀਖਿਆ ਤਾ ਸੁਚਾਰੂ ਸੰਚਾਲਨ ਤਲਾ ਜ਼ਿਲ੍ਹਾ ਕਲੈਕਟਰੀ ਨਾ ਵੇਟਕਾ ਪੈਤੁਰ ਮੁੱਖ ਸਚਿਵ ਵੀਡੀਓ ਕਾਨਫਰੰਸਿੰਗ ਤਾ ਆਯੋਜਿਤ ਇਦ ਵੇਟਕਾ ਤਗ ਜ਼ਿਲ੍ਹਾ ਕਲੈਕਟਰੋਂ ਪ੍ਰੀਖਿਆ ਤਚੁਟ ਕੇਂਦਰ ਸਰਕਾਰ ਔਰ ਰਾਸ਼ਟਰੀ ਪ੍ਰੀਖਿਆ ਏਜੰਸੀ ਤਾਕੇਟ ਜਾਰੀ ਦਿਸ਼ਾ ਨਿਰਦੇਸ਼ ਤਾ ਅਨੁਪਾਲਨ ਸੁਨਿਸ਼ਚਿਤ ਕੀਨਾ ਕਿਤੁਰ ਔਰ ਕੇਤੁਰ ਕੀ 21 ਜੂਨ ਤੇ ਅੰਤਰਰਾਸ਼ਟਰੀ ਯੋਗ ਦਿਵਸ ਇਦਿਨ ਧਿਆਨ ਤਕ ਤਾਸੋ ਪ੍ਰੀਖਿਆ ਤਾ ਸੰਚਾਲਨ ਤਗ ਬਿਦੇ ਚੀਪਾ ਆਈ ਮਕੀ ਇਦ ਸੁਨਿਸ਼ਚਿਤ ਕੀ ਵੀਰ
ਵੀਡੀਓ ਕਾਨਫਰੰਸਿੰਗ ਤੇ ਵਟਕਾ ਤਗ ਸ਼ਾਮਿਲ ਤੋ ਰਾਸ਼ਟਰੀ ਪਰੀਖਿਆ ਏਜੰਸੀ ਤੋਰ ਮਹਾਨਿਦੇਸ਼ਕ ਅਭਿਸ਼ੇਕ ਸਿੰਘ ਕਿੱਤੋਰ ਕੀ ਛੱਤੀਸਗੜ੍ਹ ਤਗ ਨੀਟ ਤਾ ਪਰੀਖਿਆ 19 ਸਹਾੜੀ ਨਗ ਆਇਨਤ ਇਹ ਦਿਨ ਲਾਇ 127 ਪਰੀਖਿਆ ਕੇਂਦਰ ਪਾਰਤੁਰ ਛੱਤੀਸਗੜ੍ਹ ਲੋਕ ਸੇਵਾ ਆਯੋਗ CGPSC ਤਾਕੇਟ ਰਾਜ ਸੇਵਾ ਮੁਖ ਪਰੀਖਿਆ 2025 ਤਾ ਲਿਖਿਤ ਪਰੀਖਿਆ ਸ਼ਨੀਵਾਰ 6 ਜੂਨ ਤੇ ਆਯੋਜਿਤ ਕਿੱਤੁਰ ਇਹ ਪਰੀਖਿਆ 9 ਜੂਨ ਏਵਨਾ ਦਿਨਾਲ ਰਿੰਡ ਪਾਲੀ ਨਗ ਆਇਨਤ ਪਹਿਲ ਪਾਲੀ ਤਾ ਸ਼ਮਿਆ ਨਰਕੁਮ 9 ਵਜੇ ਤੀਨਾ 12 ਵਜੇ ਏਵਨਾ ਅਰ ਦੂਸਰ ਪਾਲੀ ਤਾ ਸ਼ਮਿਆ 2 ਵਜੇ ਤੀਨਾ 5 ਵਜੇ ਏਵਨਾ ਨਿਰਧਾਰਿਤ ਕਿੱਤੁਰ ਮੁਖ ਪਰੀਖਿਆ ਜਗਦਲਪੁਰ ਬਿਲਾਸਪੁਰ ਦੁਰਗ ਅਰ ਰਾਏਪੁਰ ਸਥਿਤ ਪਰੀਖਿਆ ਕੇਂਦਰੀ ਨਗ ਆਯਮੂਤਾ 6 ਜੂਨ ਤੇ ਭਾਸ਼ਾ ਅਰ ਨਿਬੰਧ ਅਰ 7 ਜੂਨ ਤੇ ਸਾਮਾਨਯ ਅਧਿਐਨ ਪ੍ਰਥਮ ਅ ਦੁਤੀਯ ਪ੍ਰਸ਼ਨ ਪੱਤਰ ਤਾ ਪਰੀਖਿਆ ਅੱਤਾ ਅਗਾਇਨਾੜ 8 ਜੂਨ ਤੇ ਸਾਮਾਨਯ ਅਧਿਐਨ ਤ੍ਰਿਤੀਯ ਅਰ ਚਤੁਰਥ ਪ੍ਰਸ਼ਨ ਪੱਤਰ ਅਰ 9 ਜੂਨ ਤੇ ਸਾਮਾਨਯ ਅਧਿਐਨ ਪੰਚਮ ਪ੍ਰਸ਼ਨ ਪੱਤਰ ਤਾ ਪਰੀਖਿਆ ਪੈਤਨੋਰ ਛੱਤੀਸਗੜ੍ਹ ਤੱਕ ਅੰਕ ਪੂਨਾ ਸ਼ਾਸਕੀਯ ਮੈਡੀਕਲ ਕਾਲਜੀ ਨਗ 149 ਪਦੀ ਨਗਰ ਸੰਵਿਧਾ ਭਰਤੀ ਕੀਨੋਰ ਚਿਕਿਤਸਾ ਸਿੱਖਿਆ ਵਿਭਾਗ ਦੰਤੇਵਾੜਾ ਮਨੇਂਦਰਗੜ੍ਹ ਕੁਨਕੁਰੀ ਜਾਂਜਗੀਰ ਚਾਪਾ ਅਰ ਕਬੀਰਧਾਮ ਮੈਡੀਕਲ ਕਾਲਜੀ ਲਈ ਪ੍ਰਾਧਿਆਪਕ ਸਹ ਪ੍ਰਾਧਿਆਪਕ ਸਹਾਇਕ ਪ੍ਰਾਧਿਆਪਕ ਔਰ ਸੀਨੀਅਰ ਰੈਜੀਡੈਂਟ ਤਾ ਪਦੀਨਗ ਆਨਲਾਈਨ ਆਵੇਦਨ ਕਿਰੰਤੁਰ ਆਵੇਦਨ ਤਾ ਮਾਡਿਅਮ ਤਿਥੀ 15 ਜੂਨ ਨਿਰਧਾਰਿਤ ਕੀਤਾ ਮਿੰਦੇ ਪ੍ਰਦੇਸ਼ ਤਕ ਰੇਹੜੀ ਪਟਰੀ ਕਾਰੋਬਾਰੀ ਲੋਰਾ ਆਰਥਿਕ ਰੂਪ ਤੇ ਸਸ਼ਕਤ ਪਾੜਾ ਲਾਏ 9 ਜੂਨ ਤੇ 30 ਜੂਨ ਏਵਨਾ ਸ਼ਵਨਿਧੀ ਮਹੋਤਸਵ ਔਰ ਲੋਕ ਕਲਿਆਣ ਮੇਲਾ ਤਾ ਆਯੋਜਨ ਕੀਤੁਰ ਨਗਰੀ ਪ੍ਰਸ਼ਾਸਨ ਔਰ ਵਿਕਾਸ ਵਿਭਾਗ ਤਾਕੇਟ ਆਯੋਜਿਤ ਇਦ ਅਭਿਆਨ ਤਾਕੇਟ ਰਾਸ਼ਟਰੀ ਵੈਂਡਰ ਸਕਿਨ ਰਿਣ ਸੁਵਿਧਾ UPI ਔਰ QR ਕੋਡ ਲੈ ਕੇ ਤਾ ਡਿਜੀਟਲ ਸੇਵਾ ਉਪਲਬਧ ਕੀ ਮੂਤੁਰ ਤਾਨ ਸੰਗ ਓਨਾ ਜਨ ਧਨ ਆਯੁਸ਼ਮਾਨ ਭਾਰਤ ਸਮਾਜਿਕ ਸੁਰੱਖਿਆ ਬੀਮਾ ਔਰ ਕਲਿਆਣਕਾਰੀ ਯੋਜਨਾ ਤੇ ਵੈਂਡੇ ਜੋੜਾ ਕੀ ਮੂਤੁਰ ਉਪ ਮੁੱਖ ਮੰਤਰੀ ਅਰੁਣ ਸ਼ਾਵ ਕਿੱਤੁਰ ਕੀ ਅਭਿਆਨ ਤਾ ਉਦੇਸ਼ ਚੁਡਲੋਰ ਵਿਆਪਾਰੀ ਲੋਰੀਨ ਆਤਮ ਨਿਰਭਰ ਪਾੜਨਾ ਔਰ ਉਹਨਾਂ ਆਤਮ ਸਨਮਾਨ ਔਰ ਉਹ ਸਨਮਾਨਜਨਕ ਜੀਵਨਾ ਤਾ ਅਵਸਰ ਉਪਲਬਧ ਕੀਨਾ ਮਿੰਦੇ ਤੇਂਦੂ ਪੱਤਾ ਸੰਗ੍ਰਾਹਕ ਪਰਿਵਾਰ ਤੋਰ ਪਿਲਾ ਕਿਨਲਾ ਰਾਜ ਸਰਕਾਰ ਤਾਕੇਟ ਸਿੱਖਿਆ ਪ੍ਰੋਤਸਾਹਨ ਯੋਜਨਾ ਸੰਚਾਲਿਤ ਕੀ ਮੂਤੁਰ ਇਤ ਯੋਜਨਾ ਤੇ ਬੋਰਡ ਪਰੀਖਿਆ ਤਕ ਉਤਕ੍ਰਿਸ਼ਟ ਪ੍ਰਦਰਸ਼ਨ ਕੀਨੋਰ ਵਿਦਿਆਰਥੀ ਲੋਰੀਨ ਸਹਾਇਤਾ ਰਾਸੀ ਇਨੋਰ ਸੁਸ਼ਾਸਨ ਤਿਹਾਰ ਤਾਕੇਟ ਅੱਤਾ ਦਿਨਾਮ ਬਸਤਰ ਜ਼ਿਲ੍ਹਾ ਤਾ ਉਲਨਾ ਅਨਾਰ ਤਗ ਆਯੋਜਿਤ ਸਿਵਿਰ ਤਗ ਬਸਤਰ ਸਾਂਸਦ ਮਹੇਸ਼ ਕਸ਼ਯਪ 10ਵੀਂ ਬੋਰਡ ਪਰੀਖਿਆ ਤਗ ਨੇਲਾ ਪ੍ਰਦਰਸ਼ਨ ਕੀਤਾ ਇਰਵੀਰ ਛਾਤਰਾ ਕਿਨ ਰੁਦ੍ਰਾਣੀ ਕਸ਼ਯਪ ਅਰ ਡਾਲੇਸ਼ਵਰੀ ਬਘੇਲ ਨ ਸਿੱਖਿਆ ਪ੍ਰੋਤਸਾਹਨ ਯੋਜਨਾ ਤਾਕੇਟ ਐਂਗ 15,000 ਰੁਪਿਆ ਤਾ ਚੇਕ ਇਤੁਰ ਇਦ ਮੌਕਾ ਤੇ ਸ੍ਰੀ ਕਸ਼ਯਪ ਇਰਵਿਰਾਸੋ ਛਾਤਰਾ ਕਿਨ ਉੱਚ ਸਿੱਖਿਆ ਤਲਾ ਪ੍ਰੇਰਿਤ ਕਿਤੁਰ ਉਲਨਾਰ ਨਾਰ ਤਾ ਰੁਦ੍ਰਾਣੀ ਕਸ਼ਯਪ ਕਰਪਾਵੰਡ ਸਥਿਤ ਸਵਾਮੀ ਆਤਮਾਨੰਦ ਉਤਕ੍ਰਿਸ਼ਟ ਵਿਦਿਆਲਯ ਔਰ ਡਾਲੇਸ਼ਵਰੀ ਬਘੇਲ ਉਲਨਾਰ ਸਥਿਤ ਸ਼ਾਸਕੀਯ ਹਾਇਰ ਸੈਕੰਡਰੀ ਸਕੂਲ ਤਿਨਾ ਇਦ ਵਰਸ਼ਾ 10ਵੀਂ ਤਾ ਪਰੀਖਿਆ ਪਾਸ ਕੀਤਾ ਦੰਤੇਵਾੜਾ ਤਾ ਜਾਮਗਾ ਸਥਿਤ ਵੀਰਾਂਗਨਾ ਮਾਸ਼ਕ ਦੇਵੀ ਨਾਗਾ ਸ਼ਾਸਕੀਯ ਨਵੀਨ ਆਦਰਸ਼ ਮਹਾਵਿਦਿਆਲਯ ਤਾ ਅੰਤਰਗਤ ਸੰਚਾਲਿਤ ਕਲਾ ਅਰ ਸੰਗੀਤ ਮਹਾਵਿਦਿਆਲਯ ਤਗ ਚਾਲੂ ਸੈਕਸ਼ਣਿਕ ਸਤ੍ਰ ਤਲਾਯ ਔਰ ਸ਼ਨਾਤਕ ਪਾਠ੍ਯਕ੍ਰਮੀ ਨਗ ਪ੍ਰਵੇਸ਼ ਪ੍ਰਕਿਰਿਆ ਮੂਰਤਾ ਮਹਾਵਿਦਿਆਲਯ ਤਗ ਗਾਯਨ ਤਬਲਾ ਕਥਕ ਭਰਤਨਾਟਿਅਮ ਅਰ ਲੋਕ ਸੰਗੀਤ ਸੰਗ ਚਿੱਤਰਕਲਾ ਮੂਰਤੀਕਲਾ ਅਰ ਗ੍ਰਾਫਿਕਸ ਵਿਸ਼ੇ ਨਗ ਅਧਿਐਨ ਤਾ ਸੁਵਿਧਾ ਉਪਲਬਧ ਮਿੰਦੇ ਇਦ ਮਹਾਵਿਦਿਆਲਯ ਤਿੰਨ ਖੈਰਾਗੜ ਸਥਿਤ ਕਲਾ ਸੰਗੀਤ ਵਿਸ਼ਵਵਿਦਿਆਲਯ ਤਿੰਨਾ ਮਾਨਤਾ ਦੁਰਗਤ ਮਿੰਦੇ ਇਦ ਪਹਲ ਤੇ ਦਕਸ਼ਿਣ ਬਸਤਰ ਤੋਰ ਵਿਦਿਆਰਥੀ ਕਿਨ ਅਪੁਨਾ ਛੇਤਰ ਤਗ ਕਲਾ ਔਰ ਸੰਗੀਤ ਤਾ ਉੱਚ ਸਿੱਖਿਆ ਤਾ ਅਵਸਰ ਦੁਰਕਿਤਾ ਮਾੜਮ ਪੇ ਮੂਲ ਸਮਾਚਾਰ ਉਣਤਾਵਾ ਵਿੰਡੇ ਵਿਸ਼ਵ ਪਰਿਆਵਰਣ ਦਿਵਸ ਤੇ ਪ੍ਰਦੇਸ਼ ਤਗ ਅਤਾ ਔਰ ਕਾਰਯਕ੍ਰਮ ਮੁਖ ਮੰਤਰੀ ਏਕ ਪੇੜ ਮਾਂ ਕੇ ਨਾਮ ਅਭਿਆਨ ਤਾ ਕਿੱਤੁਰ ਮੂਰ ਸੁਸ਼ਾਸਨ ਤਿਹਾਰ ਤੇ ਮੁਖ ਮੰਤਰੀ ਬੀਜਾਪੁਰ ਬਸਤਰ ਅਰ ਕਾਂਕੇਰ ਜ਼ਿਲ੍ਹਾ ਤਾ ਦੌਰਾ ਕਿੱਤੁਰ ਨਗਰੀ ਨਿਕਾਇ ਚੁਣਾਵ ਤਾ ਅਧਿਅਕਸ਼ਤਾ ਐਂਗ ਤਿੰਨਾ ਮੂੰਡ ਪਦੀਨਕ ਭਾਜਪਾ ਔਰ ਰਣ ਪਦੀਨਕ ਕਾਂਗਰਸ ਤੋਰ ਜੁੜਤੁਰ CGPSC ਤਾਕੇਟ ਰਾਜ ਸੇਵਾ ਮੁਖ ਪਰੀਖਿਆ 2025 ਤਾ ਲਿਖਿਤ ਪਰੀਖਿਆ 6 ਜੂਨ ਤਿੰਨਾ ਆਯੋਜਿਤ ਕੀ ਮੁਤੁਰ ਇਤਿਨਾ ਸੰਗੋਂਡੀ ਸਮਾਚਾਰ ਬੁਲੇਟਿਨ ਤਾ ਇਦੰਗ ਇਗਾਇ ਮਾਰਤਾ ਜੋਹਾਰ।